0: ਰਾਖ ਨਾ ਸਕੇ ਕੋਈ,
1: ਜੇਕਰ ਕਹਿ ਕੇ ਰੱਖ ਨਾ ਪਾਏ,
0: ਉਹ ਜਾਣੇ ਜਿਤਿਆ ਮੁਕਾਏ,
1: ਆਪੇ ਜਾਣੇ ਆਪੇ ਤੇ,
0: ਆਕੇ ਸੇਵੇ ਕੇ ਕੇ,
1: ਜਿਸ ਨਾ ਬਖਸੇ ਸਿਫਤ ਸਲਾਹ,
0: ਨਾਨਕ ਪਾਤਸ਼ਾਹੀ ਪਤਿਸ਼ਾਹ।